ਦਾਏ ਇਸ਼ਕ ਬੁੱਲੇ ਨੂੰ ਨਚਾਵੇ। ਬੁੱਲਾ ਵੀ ਨੱਚ ਨੱਚ ਕੇ ਪ੍ਰਭੂ ਨੂੰ ਪਾ ਗਿਆ। ਲੋਕੀ ਉਹਨੂੰ ਤਾਨੇ ਮਾਰਦੇ ਸੀ, ਐਵੇਂ ਸਾਨੂੰ ਵੀ ਲੋਕੀ ਕਹਿੰਦੇ ਹੋਣਗੇ ਕਮਲੀ ਹੋ ਗਈ ਹੈ, ਗਾਂਧੀ ਹੈ, ਗ੍ਰਸਤ ਮੇ ਹੈ, ਪਰ ਨਹੀਂ, ਇਹ ਕਮਲਾਪਨ ਹੀ ਹਮੇ ਹਮਾਰੇ ਰਾਸਤੇ ਪੇ ਅੱਛੇ ਰਾਸਤੇ ਪੇ ਚਲਾਏਗਾ ਹਮੇ, ਔਰ ਹਮੇ ਪ੍ਰਭੂ ਕੇ ਚਰਨੋਂ ਮੇ ਲੈ ਜਾਏਗਾ। ਉਹ ਇਸ਼ਕ

0: ਤੇ ਨੱਚਣਾ ਪੈਂਦਾ ਏ, ਉਹੀਓ ਨਚਾ ਰਿਹਾ, ਉਹਦੇ ਨਚਾਣ ਤੇ ਹੀ ਮੈਂ ਨੱਚ ਰਹੀ ਹਾਂ, ਉਹਦੇ ਗਵਾਨ ਤੇ ਹੀ ਮੈਂ ਗਾ ਰਹੀ ਹਾਂ। ਇਹ ਕਨਵਰ ਗਲੇਵਾਲ ਜੀ ਨੇ ਜੋ ਲਾਈਨੇ ਗਾ ਦੀ ਹੈ ਨਾ, ਐਸੀ ਲਾਈਨੇ ਕੋਈ ਨਹੀਂ ਗਾ ਸਕਦਾ। ਉਹਨੇ ਵੀ ਬੜੀ ਭਾਵ ਸੇ ਸੱਚਾਈ ਪ੍ਰਗਟ ਕਰਦੇ ਹੋਏ ਕਿ ਪੱਥਰਾਂ ਦੀਆਂ ਇਮਾਰਤਾਂ ਤਾਂ ਬਣ ਗਈਆਂ ਨੇ, ਪਰ ਜਿਹੜੇ ਲੋਕ ਮਨ ਵਿੱਚ ਆਪਣੇ ਪ੍ਰਭੂ ਨਹੀਂ ਪਾ ਸਕਦੇ, ਉਹ ਪੱਥਰ ਕੀ ਇਮਾਰਤ ਮੇ ਵੀ ਜਾ ਕਰ ਨਹੀਂ ਪਾ ਸਕਦੇ। ਜੈ ਸ਼੍ਰੀ ਰਾਧੇ, ਜੈ ਸ਼੍ਰੀ
1: ਰਾਧੇ ਰਾਧੇ। ਜੈ ਸ਼੍ਰੀ ਆਪਕਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਔਰ ਆਜ ਮੈਂ ਤੋ ਇਹ ਕਹੂੰਗਾ ਕਿ ਆਜ ਸਾਕਸ਼ਾਤ ਦੇਵੀ ਹਮਾਰੇ ਇਸ ਸਟੂਡੀਓ ਮੇ ਆਈ, ਔਰ ਇਨਹੀ ਅੱਛੇ ਸ਼ਬਦੋਂ ਅੱਛੀ ਸੋਚ ਕੇ ਸਾਥ ਮੈਂ ਇਸ ਕਾਰਜਕ੍ਰਮ ਕਾ ਕਰਤਾ ਹੂੰ ਸਮਾਪਨ। ਔਰ ਮੁਝੇ ਦੀਜੀਏ ਇਜਾਜ਼ਤ, ਕਿਸੀ ਔਰ ਕਾਰਜਕ੍ਰਮ ਮੇ ਇੱਕ ਬਾਰ ਫਿਰ ਮਿਲੇਂਗੇ ਇੱਕ ਨਈ ਹਸਤੀ ਕੇ ਸਾਥ। ਨਮਸਕਾਰ, ਜੈ ਹਿੰਦ, ਜੈ ਭਾਰਤ,
0: ਜੈ ਭਾਰਤ, ਜੈ ਸ਼੍ਰੀ ਰਾਧੇ, ਜੈ ਸ਼੍ਰੀ ਰਾਧੇ, ਜੈ ਸ਼੍ਰੀ ਰਾਧੇ, ਜੈ ਹਿੰਦ।

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ

0: ਤੁਸੀ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੋਟੋਆਂ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ